0: مستقبل کے مذاکرات کے لیے ایک مفاہمتی یاداشت پر کام کرنا چاہتے ہیں جو تمام اہم موضوعات کا احاطہ کرے. صدر چاہتے ہیں کہ سب اسٹیو اور جیرڈ کے ذریعے طے پائے، لیکن ابھی تک ایران نے یہ راستہ نہیں چنا اور اس کا نتیجہ یہ ہے کہ امریکہ کو کچھ کرنا پڑا، کیونکہ ہم اس کرہ ارض پر واحد ملک ہیں جو اپنے ہرمز میں ایک راستہ کھول سکتا ہے، تجارتی سامان نکال سکتا ہے اور وہاں پھنسے لوگوں کو بچا سکتا ہے.
1: تہران کی جانب سے وزیر خارجہ کے بیان پر کوئی فوری رد عمل سامنے نہیں آیا. یہ بیان اپنے ہرمز میں حملوں کے ایک سلسلے کے بعد آیا ہے. گزشتہ روز برطانوی میری ٹائم آپریشن سینٹر نے اس حوالے سے بتایا تھا کہ ایک تجارتی جہاز کو کسی نامعلوم ہتھیار سے نشانہ بنایا گیا. تو حالات اچانک کیسے بدل گئے؟
2: پروجیکٹ فریڈم میں کشیدگی بڑھنے کا خطرہ تھا اور ایران اس بات پر زور دے رہا تھا کہ اب نئے ہرمز اس کے کنٹرول میں ہے. اس کا مطلب امریکہ کے لیے یہ تھا کہ کسی بھی وقت ایرانی جہازوں اور کشتیوں سے حملے ہو سکتے ہیں، اور یہ امریکی جوابی کارروائی کا باعث بن سکتا تھا. اگر آپ ایران سے مذاکرات چاہتے ہیں، اگر آپ ان سے معاہدہ کرنا چاہتے ہیں، تو شاید آپریشن روکنا ایک دانش مندانہ فیصلہ ہے. اس کا مطلب یہ بھی ہو سکتا ہے کہ ایران، امریکہ اور پاکستان ایک بہتر فریم ورک کی طرف بڑھ رہے ہیں، ایک ایسا فریم ورک جو قابل عمل ہو اور جس میں امریکہ کو ایران کے ساتھ معاہدے کی صلاحیت نظر آئے.
1: اب نئے ہرمز میں پھنسے ہوئے تقریباً 1600 جہازوں اور ان میں موجود سامان کا آگے کیا بنے گا، یہ ابھی واضح نہیں.
3: اظہر ایرانی وزیر خارجہ عباس عراقچی نے بیجنگ میں اپنے چینی ہم منصب وانگ یی سے ملاقات کی. ایران کے اہم اتحادی چین نے ایران پر زور دیا ہے کہ وہ مذاکرات کی میز پر واپس آئے اور کہا کہ جنگ بندی ایک فوری ضرورت ہے. چین دنیا میں سب سے زیادہ تیل امپورٹ کرنے والا ملک ہے اور اس کی تیل کی سپلائی کا 40% آبنائے ہرمز سے گزرتا ہے. چین امریکی پابندیوں کے باوجود ایرانی تیل درآمد کرتا رہا ہے. پاکستانی وزیر اعظم شہباز شریف نے صدر ٹرمپ کی جانب سے کاروائی روکنے پر ان کا شکریہ ادا کیا. ان کے مطابق جنگ بندی کا احترام انتہائی ضروری ہے تاکہ مذاکرات کے لیے درکار سفارتی فضا برقرار رہے. برطانوی خفیہ ادارے MI6 کے سابق سربراہ سر جان سوئرز کا کہنا ہے کہ معاہدہ ممکن ہے.
4: پاکستانی دونوں اطراف کو ایک دوسرے کے قریب لانے میں اچھا کام کر رہے ہیں. سالس ہمیشہ پیش رفت کو بڑھا چڑھا کر پیش کرتے ہیں، یہ ان کا کردار ہوتا ہے، یعنی کہ بریکین کو معاہدے کی طرف بڑھنے کی ترغیب دینا. وائٹ ہاؤس کو پاکستان نے واضح طور پر ایک ایسا پیغام پہنچایا ہے جس سے یہ لگتا ہے کہ ایرانی جانب سے کچھ لچک آئی ہے.
5: دس از پنجابی نیوز.
6: ਕਿਉਰਾ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ. ਅੱਜ ਦਿਨ ਵੀਰਵਾਰ 7 ਮਈ 2026 ਦਾ ਵਰ੍ਹਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 24 ਤਰੀਕ ਹੈ. ਪਰਮਿੰਦਰ ਸਿੰਘ ਪਾਪਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ. ਕੇਂਦਰ ਸਰਕਾਰ ਵੱਲੋਂ ਗੰਨਾ ਕਿਸਾਨਾਂ ਨੂੰ ਵਾਧੇ ਦਾ ਤੋਹਫ਼ਾ ਦਿੱਤਾ ਗਿਆ. ਦਰਅਸਲ 2026 ਅਤੇ 27 ਸੀਜ਼ਨ ਦੇ ਲਈ ਗੰਨੇ ਦੇ ਪ੍ਰਤੀ ਕੁਇੰਟਲ ਮੁੱਲ ਦੇ ਵਿੱਚ 10 ਰੁਪਈਆ ਵਾਧਾ ਕੀਤਾ ਗਿਆ. ਚੀਨੀ ਮਿੱਲਾਂ 365 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਕਿਸਾਨਾਂ ਤੋਂ ਗੰਨਾ ਖਰੀਦਣਗੀਆਂ. ਇੱਧਰ ਜਿੱਥੇ ਇਸ ਗੱਲ ਦੀ ਚਰਚਾ ਲਗਾਤਾਰਤਾ ਦੇ ਨਾਲ ਪੰਜਾਬ ਦੀਆਂ ਅਖਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਜਾਰੀ ਹੈ ਕਿ ਆਖਿਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਨੇ ਜਦੋਂ ਮਾਣਯੋਗ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ, ਉਸ ਤੋਂ ਬਾਅਦ ਹੁਣ ਉਹਨਾਂ ਨੂੰ ਹੱਥ ਵਿੱਚ ਨਤੀਜੇ ਕਿਹੜੇ ਆਉਣਗੇ? ਕਿਉਂਕਿ ਦੂਜੇ ਪਾਸੇ ਉਸ ਤੋਂ 1.5 ਘੰਟਾ ਪਹਿਲਾਂ ਜਿਹੜੀ ਗੁਫ਼ਤਗੂ ਰਾਘਵ ਚੱਢਾ ਹੋਰੀ ਰਾਸ਼ਟਰਪਤੀ ਹੁਣ ਨਾਲ ਕਰਕੇ ਆਏ ਨੇ, ਉਸ ਤੋਂ ਰਾਸ਼ਟਰਪਤੀ ਪੂਰੇ ਸੰਤੁਸ਼ਟ ਨਜ਼ਰ ਆਉਂਦੇ ਨੇ. ਇੱਧਰ ਜੇ ਗੱਲ ਕਰੀਏ ਤਾਂ ਚੀਫ਼ ਖਾਲਸਾ ਦੀਵਾਨ ਦੀ ਸਮੁੱਚੀ ਕਾਰਜਕਾਰੀ ਕਮੇਟੀ ਨੂੰ 8 ਮਈ ਨੂੰ ਤਲਬ ਕਰ ਲਿਆ ਗਿਆ. ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਕਤਰੇਤ ਵੱਲੋਂ ਜਾਰੀ ਇੱਕ ਆਦੇਸ਼ ਦੇ ਤਹਿਤ ਇਹ ਗੱਲ ਆਖੀ ਗਈ ਹੈ ਕਿ ਕਿਉਂਕਿ ਇਹ ਕਮੇਟੀ ਨਿਯਮਾਂ ਦੇ ਮੁਤਾਬਕ ਅੰਮ੍ਰਿਤਧਾਰੀ ਨਹੀਂ ਹੈ, ਜਿਸ ਕਰਕੇ ਪੰਥਕ ਹਲਕਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਇਤਰਾਜ਼ ਪ੍ਰਗਟ ਕੀਤਾ ਗਿਆ ਸੀ. ਉੱਧਰ ਜੇ ਗੱਲ ਕਰੀਏ ਤਾਂ ਪੱਛਮੀ ਬੰਗਾਲ ਦੇ ਵਿੱਚ ਜਿੱਥੇ ਹੁਣ ਭਾਜਪਾ ਆਪਣੇ ਜਿੱਤ ਦੇ ਜਸ਼ਨ ਮਨਾ ਰਹੀ ਹੈ, ਉੱਥੇ ਤਸਵੀਰ ਦਾ ਇੱਕ ਪੱਖ ਇਹ ਵੀ ਹੈ ਕਿ ਮਮਤਾ ਬੈਨਰਜੀ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ. ਉਹਨਾਂ ਦਾ ਕਹਿਣਾ ਸੀ ਕਿ ਪੱਛਮੀ ਬੰਗਾਲ ਦੇ ਵਿੱਚ 100 ਸੀਟਾਂ ਉੱਤੇ ਵੋਟਾਂ ਦੀ ਲੁੱਟ ਕੀਤੀ ਗਈ ਹੈ. ਚੋਣ ਨਤੀਜੇ ਇੱਕ ਸਾਜਿਸ਼ ਦੇ ਅਧੀਨ ਸਾਹਮਣੇ ਆਏ ਨੇ, ਜਿਸ ਦੇ ਚੱਲਦਿਆਂ ਹੁਣ ਉਹ ਕਾਫ਼ੀ ਸਖ਼ਤ ਰੌਂ 'ਚ ਦਿਖਾਈ ਦਿੰਦੇ ਨੇ. ਇੰਨਾ ਹੀ ਨਹੀਂ, ਕਾਂਗਰਸ ਵੱਲੋਂ ਜਾਣੇ ਪਛਾਣੇ ਨੇਤਾ ਰਾਹੁਲ ਗਾਂਧੀ ਹੁਣੀ ਵੀ ਆਖਦੇ ਨੇ ਕਿ ਬੰਗਾਲ ਅਤੇ ਅਸਾਮ ਦੇ ਵਿੱਚ ਜਨਮਤ ਦੀ ਚੋਰੀ ਹੋਈ ਹੈ। ਪੱਛਮੀ ਬੰਗਾਲ ਦੇ ਵਿੱਚ ਚੋਣਾਂ ਤੋਂ ਬਾਅਦ ਹਾਲੇ ਵੀ ਬਹੁਤ ਸਾਰੇ ਹਲਕਿਆਂ ਦੇ ਵਿੱਚ ਹਿੰਸਾ ਜਾਰੀ ਹੈ, ਜਿਸ ਨੂੰ ਲੈ ਕੇ ਕੇਂਦਰੀ ਨੀਮ ਫੌਜੀ ਬਲ ਆਪਣੀ ਪੂਰੀ ਜ਼ੋਰ ਅਜ਼ਮਾਇਸ਼ ਕਰਦੇ ਨਜ਼ਰ ਆਉਂਦੇ ਨੇ। ਅਤੇ ਇੱਧਰ ਆਸਟ੍ਰੇਲੀਆ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵੀਜ਼ਾ ਨਿਯਮ ਹੋਰ ਸਖ਼ਤ ਕਰ ਦਿੱਤੇ ਗਏ ਨੇ। ਦਰਅਸਲ ਭਾਰਤੀ ਮੂਲ ਦੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਪ੍ਰਵਾਨਗੀ ਦਰ 50% ਤੋਂ ਹੇਠਾਂ ਡਿੱਗ ਪਈ ਹੈ। ਲਗਭਗ ਅੱਧੇ ਸਾਊਥ ਏਸ਼ੀਅਨ ਬਿਨੈਕਾਰਾਂ ਨੂੰ ਆਸਟ੍ਰੇਲੀਆ ਵੱਲੋਂ ਵੀਜ਼ਾ ਦੇਣ ਤੋਂ ਨਾਂਹ ਕੀਤੀ ਗਈ ਹੈ। ਉੱਧਰ ਦੂਜੇ ਪਾਸੇ ਤਸਵੀਰ ਦਾ ਇੱਕ ਰੰਗ ਇਹ ਵੀ ਹੈ ਕਿ ਅਮਰੀਕਾ ਦੇ ਵਿੱਚ ਭਾਰਤੀ ਨਿਵੇਸ਼ ਵੱਧ ਰਿਹਾ, ਭਾਵੇਂ ਕਿ ਅਮਰੀਕਾ ਦੇ ਭਾਰਤ ਨਾਲ ਰਿਸ਼ਤੇ ਹਮੇਸ਼ਾ ਅਸਮੰਜਸ ਦਾ ਸ਼ਿਕਾਰ ਰਹੇ ਨੇ, ਪਰ ਇਸ ਭਾਰਤੀ ਨਿਵੇਸ਼ ਦੀ ਬਦੌਲਤ ਅਮਰੀਕਾ ਦੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ। ਅਮਰੀਕੀ ਅਧਿਕਾਰੀ ਇਸ ਗੱਲੋਂ ਬਾਗੋ ਬਾਗ ਨੇ, ਜਦੋਂ ਕਿ ਭਾਰਤੀ ਮੂਲ ਦੇ ਲੋਕਾਂ ਨੂੰ ਇਸ ਦੇ ਵਿੱਚ ਕਿੰਨਾ ਰੁਜ਼ਗਾਰ ਮਿਲ ਰਿਹਾ, ਇਹ ਆਪਣੇ ਆਪ ਦੇ ਵਿੱਚ ਆਪ 'ਚ ਇੱਕ ਵੱਡਾ ਸਵਾਲ ਹੈ। ਉੱਧਰ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਇਸ ਗੱਲੋਂ ਖਫਾ ਨੇ ਕਿ ਪੰਜਾਬ ਦੇ ਵਿੱਚ ਯੂਰੀਏ ਦੀ ਕਮੀ ਹੈ ਅਤੇ ਕਰਜ਼ਾ ਸਾਰੀਆਂ ਹੱਦਾਂ ਟੱਪ ਗਿਆ। ਇਸ ਦੇ ਮੱਦੇਨਜ਼ਰ ਹੁਣ ਇਹਨਾਂ ਦੇ ਸਾਰੇ ਹੀ ਯੂਨੀਅਨਜ਼ ਦੇ ਆਗੂਆਂ ਵੱਲੋਂ 18 ਮਈ ਨੂੰ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਐਲਾਨ ਕੀਤਾ ਗਿਆ। ਕਿਸਾਨ ਆਗੂ ਸਰਵਣ ਸਿੰਘ ਪੰਧੇਰਾਂ ਦੀ ਅਗਵਾਈ ਹੇਠ ਇਸ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਬਣਾਈ ਗਈ ਹੈ, ਜਦੋਂ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਯੂਰੀਏ ਸੰਕਟ ਦਾ ਪੱਕਾ ਹੱਲ ਕਰਨ ਦੇ ਵਾਸਤੇ ਸਰਕਾਰ ਦੇ ਅੱਗੇ ਗੁਹਾਰ ਲਾਈ ਗਈ ਹੈ। ਅਤੇ ਇੱਧਰ ਭਾਵੇਂ ਕਿ ਪੰਜਾਬ ਦੇ ਧੁਰ ਮਾਲਵੇ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੁਣ ਕਪਾਹ ਨਾਮ ਮਾਤਰ ਹੀ ਉਗਾਈ ਜਾਂਦੀ ਹੈ, ਪਰ ਕੇਂਦਰ ਵੱਲੋਂ ਕਪਾਹ ਦੀ ਪੈਦਾਵਾਰ ਵਧਾਉਣ ਦੇ ਲਈ ਦੇਸ਼ ਭਰ ਦੇ ਵਿੱਚ 5659 ਕਰੋੜ ਰੁਪਏ ਦੇ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਯਾਦ ਰਹੇ ਇੱਕ ਸਮਾਂ ਸੀ ਜਦੋਂ ਭਾਰਤ ਅਤੇ ਬੰਗਲਾਦੇਸ਼ ਦੀ ਕਪਾਹ ਨੂੰ ਦੁਨੀਆ ਭਰ ਦੇ ਵਿੱਚ ਮਿਆਰੀ ਕਪਾਹ ਦੇ ਤੌਰ 'ਤੇ ਮੰਨਿਆ ਗਿਆ ਅਤੇ ਇਸ ਦੀ ਕੀਮਤ ਵੀ ਚੰਗੀ ਵਸੂਲ ਹੁੰਦੀ ਸੀ, ਪਰ ਦੇਖਦਿਆਂ ਦੇਖਦਿਆਂ ਮਾਲਵੇ ਦੇ ਵਿੱਚ ਲੋਕ ਕਪਾਹ ਬੀਜਣੋਂ ਹਟ ਗਏ। ਨਕਲੀ ਬੀਜਾਂ ਅਤੇ ਹੋਰ ਬਹੁਤ ਸਾਰੀਆਂ ਦੁਸ਼ਵਾਰੀਆਂ ਦੇ ਚੱਲਦਿਆਂ ਕਿਸਾਨ ਕਾਫੀ ਔਖੇ ਭਾਰੇ ਨੇ। ਅਤੇ ਇੱਧਰ ਪੰਜਾਬ ਦੇ ਵਿੱਚ ਪੰਥਕ ਹਲਕਿਆਂ ਦੇ ਵਿੱਚ ਲਗਾਤਾਰਤਾ ਦੇ ਨਾਲ ਗੱਠਜੋੜ ਦੀ ਚਰਚਾ ਜਾਰੀ ਹੈ, ਜਿਸ ਦੇ ਚੱਲਦਿਆਂ ਹੁਣ ਬੀਬੀ ਜਗੀਰ ਕੌਰ ਜਿਹੜੇ ਕਿ ਅਕਾਲੀ ਦਲ ਪੁਨਰ ਸੁਰਜੀਤ ਦੇ ਇਸਤਰੀ ਵਿੰਗ ਦੇ ਕਰਤਾ ਧਰਤਾ ਨੇ, ਉਹਨਾਂ ਵੱਲੋਂ 31 ਮੈਂਬਰੀ ਕੋਰ ਕਮੇਟੀ ਬਣਾਈ ਗਈ ਹੈ। ਇੰਨਾ ਹੀ ਨਹੀਂ, ਉਹਨਾਂ ਨੇ ਔਰਤਾਂ ਦੇ ਰਾਖਵੇਂਕਰਨ ਦੇ ਮੁੱਦੇ ਉੱਪਰ ਪ੍ਰਧਾਨ ਮੰਤਰੀ ਸ੍ਰੀ ਮੋਦੀ ਤੋਂ ਸਰਬ ਪਾਰਟੀ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ ਅਤੇ ਉਹਨਾਂ ਆਖਿਆ ਕਿ ਜੋ ਵਰਤਮਾਨ ਹਾਲਾਤ ਨੇ ਉਹਨਾਂ ਦੇ ਚੱਲਦਿਆਂ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ 50% ਹਿੱਸਾ ਔਰਤਾਂ ਵਾਸਤੇ ਰਾਖਵਾਂ ਕੀਤਾ ਜਾਣਾ ਚਾਹੀਦਾ। ਜ਼ਿੰਦਗੀ ਦੇ ਫਲਸਫੇ ਨੂੰ ਧਿਆਨ ਵਿੱਚ ਰੱਖਦਿਆਂ ਡਾਕਟਰ ਸੁਰਜੀਤ ਪਾਤਰ ਲਿਖ ਗਏ ਸਨ, ਉਦਾਸ ਹੋਵੀਂ, ਨਿਰਾਸ਼ ਹੋਵੀਂ ਜਾਂ ਦਿਲ 'ਚ ਕੋਈ ਮਲਾਲ ਰੱਖੀਂ, ਪਰ ਇਹ ਵੀ ਹੈ ਇੱਕ ਪੜਾਅ ਸਫ਼ਰ ਦਾ, ਤੂੰ ਇਸ ਗੱਲ ਦਾ ਖਿਆਲ ਰੱਖੀਂ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
7: नेशनल फार्मर्स यूनियन ने गन्ने के ढुआई के लिए रेल लाइन सर्विस को बंद कर देने वाले फैसले पर सवाल उठाया है। फिजी शुगर कॉर्पोरेशन के अनाउंसमेंट के मुताबिक ताबुआ से मबा के बीच में रेल लाइन सर्विस को बंद किया जा रहा है। रेल लाइन सर्विस को बंद करने के लिए एक एप्लीकेशन शुगर इंडस्ट्री ट्रिब्यूनल के पास में भेजा गया है। इस बीच गन्ने के किसानों ने प्रोडक्शन और ट्रांसपोर्ट कॉस्ट को लेकर के गहरी चिंता व्यक्त की है। नेशनल फार्मर्स यूनियन के जनरल सेक्रेटरी महेंद्र चौधरी का कहना है कि इसके पीछे क्या कारण है, क्योंकि अभी हाल में सरकार ने अनाउंस की थी कि रेल लाइन सर्विस की मरम्मत की जाएगी। चौधरी का कहना है कि अभी हाल में FSC ने $1.7 million का ग्रांट रेल मेंटेनेंस वर्क के लिए दिया था तथा इस पर काम पिछले साल सितंबर में खत्म हुआ है। NFU का कहना है कि शुगर केन ग्रोस काउंसिल भी रेल लाइन सेवा को बंद करने के खिलाफ है। प्रशांत में ड्रग्स तस्करी सहित अन्य अपराध से निपटने के लिए ऑस्ट्रेलिया फिजी के साथ में सहयोग कर रहा है। फिजी की राजधानी सुवा में प्रधानमंत्री सितिवेनी रम्बुका के साथ में एक प्रेस कॉन्फ्रेंस के दौरान ऑस्ट्रेलिया के विदेश मंत्री पेनी वोंग ने बताया कि ऑस्ट्रेलिया ड्रग ट्रैफिकिंग सहित अन्य ट्रांसनेशनल क्राइम से निपटने के लिए फिजी सरकार के साथ में मिलकर काम कर रही है। गौरतलब है कि ऑस्ट्रेलिया इस बात को लेकर गहरी चिंता व्यक्त कर चुका है कि प्रशांत देशों के रास्ते ही ड्रग्स ऑस्ट्रेलिया में लाए जा रहे हैं। फिजी में पेशेवर लोगों की कमी बताई गई है, कई स्किल्ड वर्कर्स देश छोड़कर विदेश का रुख कर रहे हैं। फिजी में स्किल शॉर्टेज की वजह से बड़ी संख्या में आजकल बांग्लादेशी वर्कर्स फिजी काम करने के लिए जा रहे हैं। बांग्लादेशी वर्कर्स को कंस्ट्रक्शन सहित ट्रांसपोर्ट सेक्टर में काम करने के लिए ले जाया जा रहा है। बनिंग्स वेयरहाउस का ऑनलाइन स्टोर फिजी में खोला जाएगा। बनिंग्स पैसिफिक को इसी महीने बाद में लॉन्च किया जाना है तथा फिजी के लोग अब बनिंग्स से सामानों को ऑनलाइन खरीद सकेंगे। लगभग 20,000 प्रोडक्ट्स को ऑनलाइन लोगों के लिए उपलब्ध कराया जाएगा, जिनमें पावर और हैंड टूल्स, गार्डन मेंटेनेंस इक्विपमेंट, इलेक्ट्रिकल आइटम्स सहित होम सिक्योरिटी और क्लीनिंग के सामान शामिल है।
8: साली जी, ओकलैंड फिर कब आओगी?
9: जी जी, मैं तो स्पेशली यहाँ क्राइस्टचर्च से बार बार ओकलैंड बेकन बीन्स के लिए आती थी, पर आपको पता है वो हमारे यहाँ क्राइस्टचर्च में ही बेकन बीन्स खुल गया है, या एट 268 लिंकन रोड, एडिंगटन, क्राइस्टचर्च। अब यहाँ पे बेकन बीन्स के डिलिशियस बिस्किट्स, पैटीज, पेस्ट्रीज, केक्स, सब कुछ मिलता है। मैं तो कॉल करके ही अपना ऑर्डर दे देती हूँ 0800-786-101 पे। अब तो यहाँ क्राइस्टचर्च में ही है मेरा बेकन बीन्स।
8: तो हमसे मिलने नहीं आओगी?
9: ओह,